कार्यक्रम मिंजरा सुनने वाले सारे श्रोतियां दा सारियां सखियां भैणां दा स्वागत है। कार्यक्रम दे अज इस अंक विच तुहां कन्ने गलबात करा दी है तुहां दी अपनी सखी अपनी सहेली लक्ष्मी कन्ने। कार्यक्रम विच सारियां पता है भई ये कार्यक्रम सिर्फ अहां दियां भैणां वास्ते हुंदा तां सै अहां ने सीधी गलबात करी सकदियां ने, अहां दे इस कार्यक्रम ने जुड़ी सकदियां ने। तां इसदा नां है मिंजरा। तां अहां दियां भैणां मैं बोलदी ਮਾਲੀ ਗੱਲ ਹੀ ਕਰਾਂ ਦੀ ਹੀ ਕਨੇ ਫੋਨ ਕਰਨਾ ਸ਼ੁਰੂ ਕਰੀ ਅਤੇ ਉਹਨੂੰ ਫਿਰ ਵੀ ਨੰਬਰ ਜ਼ਰੂਰ ਦੱਸਣਾ ਪਾਉਣਾ 0182-324-391 ਕਜੋ ਕਿ ਕਾਰਿਆਕ੍ਰਮ ਵਿੱਚ ਕਈ ਵਾਰ ਅਹਾਂ ਦੀਆਂ ਨੋਈਆਂ ਸਖੀਆਂ ਭੈਣਾਂ ਵੀ ਜੁੜਦੀਆਂ ਤਾਂ ਸਾਰਿਆਂ 'ਚੋਂ ਹੀ ਪਤਾ ਹੋਣਾ ਚਾਹੀਦਾ। ਵੈਸੇ ਤਾਂ ਕੁਝ ਭੈਣਾਂ ਐਸੀਆਂ ਨੇ ਜਿਨ੍ਹਾਂ 'ਚੋਂ ਅਹਾਂ ਦੇ ਸਟੂਡੀਓ ਦਾ ਨੰਬਰ ਬਿਲਕੁਲ ਯਾਦ ਹੈ ਕਨੇ ਸਹਿ ਅਲੀ ਅਹਾਂ ਗਲਾਂਦੇ ਕਨੇ ਇਸ 'ਤੇ ਪਹਿਲਾਂ ਹੀ ਸਹਿ ਫੋਨ ਕਰਨਾ ਸ਼ੁਰੂ ਕਰੀਦੀਆਂ। ਤਾਂ ਕੋਸ਼ਿਸ਼ ਕਰਨੀ ਹੈ ਬਈ ਪਹਿਲਾ ਫੋਨ ਜਿਹੜਾ ਚੁੱਕਣਾ ਤਿੰਨਾਂ ਨੇ ਗੱਲਬਾਤ ਹੋਈ ਆ। ਹੈਲੋ

0: ਤਾਂ ਇਸ 'ਚ ਸਾਨੂੰ ਬਰਸਾਤ ਦੀ ਬਾਰਿਸ਼ ਹੀ ਯੂਜ਼ ਕਰਦੇ ਹਾਂ ਪਾਣੀ, ਤਾਂ ਉਸ ਹਿਸਾਬ ਨਾਲ ਹੀ ਅਸਾਂ ਆਪਣੀ ਫਸਲਾਂ ਦਾ ਚੈਨ ਕਰ ਸਕਦੇ।
1: ਹਾਂਜੀ ਅੱਛਾ, ਬਰਖਬਰ ਹੈ ਪੂਰਾ ਇਹ ਇਲਾਕਾ ਹੈ।
0: ਹਾਂਜੀ ਹਾਂਜੀ, ਬਰਖਬਰੀ ਪੂਰਾ ਇਲਾਕਾ ਡਿਪੈਂਡ।
1: ਦੇਖਾ ਜਿਹੀਆਂ ਵਿਭਾਗ ਦੁਆਰਾ ਜਾਂ ਕੁਛ ਪੰਚਾਇਤ ਸਤਰ ਪਰ ਜਿਹੀਆਂ ਪਾਣੀ ਦੇ ਕੋਈ ਖੱਡੇ ਜਾਂ ਕੋਈ ਟੈਂਕ ਵਗੈਰਾ ਬਣਦੇ ਸੀ, ਉਹ ਤੇ ਨਹੀਂ ਬਣਾਏ ਦੋਹਾਂ ਕੁਛ ਵੀ?
0: ਨਹੀਂ ਅਸੀਂ ਉਹਦੇ ਟੈਂਕ ਸਾਡਾ ਲੈ ਨਹੀਂ ਬਣਿਆ ਕੋਈ,
1: ਬਰਸਾਤੀ ਪਾਣੀ ਰੋਕਣੇ ਵਾਸਤੇ ਜਿਹੀਆਂ।
0: ਹਾਂਜੀ ਹਾਂਜੀ, ਸਾਡਾ ਟੈਂਕ ਨਹੀਂ ਬਣਿਆ ਕੋਈ ਵੀ ਹਾਲੇ ਸਾਡਾ।
1: ਅੱਛਾ, ਯਾਨੀ ਕਿ ਵਰਖਾ ਜਦੋਂ ਮੌਸਮ ਭਰਿਆ ਉਸੀ ਕੰਨੇ ਹੀ ਤੁਸੀਂ ਜਿਹੜਾ ਸਹਿ ਆਪਣਾ ਖੇਤੀ ਕਰਦੇ ਹਨ। ਦੇਖਾ ਪ੍ਰਾਕ੍ਰਿਤਿਕ ਖੇਤੀ ਦਾ ਇਹ ਜਿਹੜਾ ਸਿਧਾਂਤ ਵੀ ਹੈ ਕਿ ਇਸ 'ਚ ਜਿਹੜਾ ਸਹਿ ਹਾਂ ਘੱਟ ਪਾਣੀ ਕਹਿੰਦਾ ਜਿਹੜਾ ਸਹਿ ਇੱਕ ਬਾਕੀ ਖੇਤੀ ਜਿਹੜੀ ਸਹਿ ਕਰ ਸਕਦੇ ਹਨ।
0: ਹਾਂਜੀ ਹਾਂਜੀ।
1: ਤਾਂ ਰਾਕੇਸ਼ ਜੀ, ਦੇਖਾ ਆਹਾਂ ਦੇ ਜਿਹੜੇ ਬੇਰੁਜ਼ਗਾਰ ਯੁਵਾ ਸਾਥੀ ਹਨ, ਸਹਿ ਦੇਖਾ ਨੌਕਰੀਆਂ ਪਿੱਛੇ ਤਾਂ ਤੂੰ ਘੁੰਮਾ ਕਰਦੇ ਹਨ, ਭਲੇ ਤੇ ਨਾਲ ਜਿਹੜੀ ਸਹਿ ਆਪਣੀਆਂ ਖੁੱਲ੍ਹੀਆਂ ਜ਼ਮੀਨਾਂ ਹਨ, ਤਿੰਨੇ ਤੁਸੀਂ ਕੀ ਸੰਦੇਸ਼ ਦੇਣਾ ਚਾਹਾਂਗੇ?
0: ਮੈਂ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਐਸਾ ਨਹੀਂ ਹੈ ਕਿ ਸਾਡੇ ਚੰਗਰ ਏਰੀਏ 'ਚ ਕੁਛ ਨਹੀਂ ਹੋ ਸਕਦਾ।
1: ਹਾਂਜੀ,
0: ਜਦੋਂ ਅਸਾਂ ਇਹ ਕੰਮ ਸਟਾਰਟ ਕੀਤਾ ਥਾ ਤਾਂ ਮੇਰੇ ਵਿਚਾਰ 'ਚ ਜਿਹੜਾ ਵਿਚਾਰਿਕ ਉਦੇਸ਼ ਥਾ ਇਹੀ ਥਾ ਕਿ ਇੱਕ ਐਸਾ ਮਾਡਲ ਸਥਾਪਿਤ ਕਰਨਾ ਚੰਗਰ ਏਰੀਏ 'ਚ ਕਿ ਅਸਾਂ ਆਪਣੀ ਜ਼ਮੀਨ ਦੀ ਉਪਜ ਉਹ ਕਿ ਮਾਰਕੀਟ ਦੇ ਨਾਲ ਜੋੜੀ ਸਕੀਏ।
1: ਹਾਂਜੀ,
0: ਤਾਂ ਅਗਰ ਮਾਰਕੀਟ ਦਿਖੀ ਕੇ ਅਗਰ ਕਿ ਕੁਛ ਮਾਰਕੀਟ 'ਚ ਕੁਛ ਚੀਜ਼ ਦੀ ਡਿਮਾਂਡ ਹੈ, ਅਗਰ ਉਹੀ ਤਿਆਰ ਕੀਤੀ ਜਾਏ ਔਰ ਉਸ ਡਾਇਰੈਕਟ ਮੰਡੀ 'ਚ ਨਾ ਲੈ ਜਾਈ ਕਿ ਅਗਰ ਪ੍ਰੋਸੈਸਿੰਗ ਨੇ ਪੈਕੇਜਿੰਗ ਖੁਦ ਕੀਤੀ ਜਾਏ ਔਰ ਖੁਦ ਕਿਸਾਨ ਮਾਰਕੀਟ 'ਚ ਜਾਏ ਤਾਂ ਫਾਇਦਾ ਕਿਸਾਨ ਉਠਾ ਸਕਦਾ।
1: ਜੀ ਰਾਕੇਸ਼ ਜੀ, ਤੁਸੀਂ ਆਪਣੇ ਖੇਤੀਬਾੜੀ ਦੇ ਅਨੁਭਵ ਆਹਾਂ ਕੰਨੇ ਸਾਂਝਾ ਕੀਤੇ, ਆਪਣਾ ਕੀਮਤੀ ਸਮੇਂ ਤੁਸੀਂ ਆਹਾਂ 'ਚ ਦਿੱਤਾ, ਤੁਹਾਂ ਦਾ ਬਹੁਤ ਬਹੁਤ ਧੰਨਵਾਦ।
2: ਜੀ ਕਿਸਾਨ ਸਾਥੀਓ, ਤੁਸੀਂ ਸੁਣੀਏ ਭੇਂਟ ਵਾਰਤਾ ਕਨੇ, ਉਮੀਦ ਕਰਨੀ ਹੈ ਵੀ ਤੁਸੀਂ ਇਹਨਾਂ 'ਤੇ ਵੀ ਕੁਛ ਨਾ ਕੁਛ ਜ਼ਰੂਰ ਸਿੱਖ ਲਈ ਹੋਣੀ ਹੈ, ਜੋ ਕਿ ਜਿਹੜੀਆਂ ਵੀ ਇੱਥੋਂ ਗੱਲਬਾਤ ਜਾਂ ਕੋਈ ਭੇਂਟ ਵਾਰਤਾ ਆਹ ਤੁਹਾਂ ਤੱਕ ਪਹੁੰਚਾਉਂਦੇ ਅਤੇ ਇਹਨਾਂ ਵਿੱਚ ਕੁਛ ਨਾ ਕੁਛ ਆਹਾਂ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਜ਼ਰੂਰ ਆਉਂਦੀ ਹੈ। ਕਨੇ ਬੜਕਾ ਚਾਚੂ, ਦਿਖਾ ਹੁਣ ਚੱਲਣਾ ਥੋੜ੍ਹਾ ਜਿਹਾ ਮੌਸਮ ਦੀ ਤਰਫ, ਤਾਂ ਜਿਹੜਾ ਮੌਸਮ ਅੱਜ ਤਾਂ ਵੈਸੇ ਦਿਨ ਵਧੀਆ ਨਿਕਲੀ ਆ, ਪਰ ਮੌਸਮ ਵਿਭਾਗ ਨੇ 27 ਤੋਂ ਲੈ ਕੇ 31 ਜੁਲਾਈ ਤੱਕ ਬੜਾ ਅਲਰਟ ਦਿੱਤਿਆ ਵੀ ਮੌਨਸੂਨ ਦੇ ਰਫਤਾਰ ਪਕੜਨ ਦੀ ਪੂਰੀ ਉਮੀਦ ਹੈ। ਕਨੇ ਇਸ ਵਿੱਚ ਜੀ ਕਾਂਗੜਾ, ਮੰਡੀ, ਸ਼ਿਮਲਾ, ਚੰਬਾ, ਕੁੱਲੂ, ਸੋਲਨ, ਕਨੇ ਸਿਰਮੌਰ ਇਹਨਾਂ ਜ਼ਿਲ੍ਹਿਆਂ ਵਿੱਚ ਭਾਰੀ ਵਰਖਾ ਹੋਣ ਦੀ ਪੂਰੀ ਸੰਭਾਵਨਾ ਹੈ। ਕਨੇ ਹੋ ਸਕੇ ਤਾਂ ਵੀ ਸ਼ਾਇਦ ਤੂਫਾਨ ਕਨੇ ਤੇਜ਼ ਹਵਾ ਵੀ ਚੱਲਣ।
3: ਜੀ ਜੀ ਜੀ ਜੀ,
2: ਤਾਂ ਸੁਰੱਖਿਆ ਬੜੀ ਜ਼ਰੂਰੀ ਹੈ। ਸਹੀ ਹਾਂ, ਵਾਰ ਵਾਰ ਗਲਾਉਣਾ ਬਈ ਬੜਾ ਜ਼ਰੂਰੀ ਕੰਮ ਹੋ ਤਾਂ ਬਾਹਰ ਨਿਕਲਾ, ਕਨੇ ਬੇਫਾਲਤੂ ਬਈ ਜੇ ਤੁਸੀਂ ਲੱਗਾ ਤਾਂ ਨਹੀਂ ਜ਼ਰੂਰਤ ਹੈ ਤਾਂ ਇਹਨਾਂ ਪਹਾੜੀ ਇਲਾਕਿਆਂ ਵਿੱਚ ਤਾਂ ਕੋਸ਼ਿਸ਼ ਕਰਾਂ ਤੁਸੀਂ ਮਤ ਹੀ ਨਿਕਲਾ, ਜੋ ਕਿ ਇਸ ਵਕਤ ਜਿਹੜੇ ਆਹਾਂ ਦੇ ਭੂਮੀ ਕਟਾਵ ਹੋਣ ਦੀ ਕਨੇ ਚਟਾਨਾ ਚਟੂਨਾ ਪਾਉਣ ਦੀ ਬੜੀ ਸੰਭਾਵਨਾ ਹੁੰਦੀ, ਜਿਸ 'ਤੇ ਕਿ ਹੁੰਦਾ ਕਿ ਸਭ ਕੁਛ ਬੋਲਦੇ ਨਾ ਕਈ ਵਾਰੀ ਦਿਖਾ ਹਾਂ ਨਿਕਲੇ ਕੁਛ ਹੋਰ ਸੀ ਕੰਮੇ ਹੁੰਦੇ, ਕਹਿੰਦੇ ਆਹ ਦੋ ਦੋ ਤਿੰਨ ਤਿੰਨ ਘੰਟੇ ਸਫ਼ਰ 'ਚ ਫਸੀ ਜਾਂਦੇ।
3: ਬਿਲਕੁਲ ਬਿਲਕੁਲ, ਕਹਿੰਦੇ ਦੇਖਾ ਕਿ ਮੌਸਮ ਦੇ ਹਿਸਾਬੇ ਕਹਿੰਦੇ ਆ ਆਪਣੇ ਜਿਹੜੇ ਚਾਹੇ ਖੇਤੀਬਾੜੀ ਦੇ ਕੰਮ ਹੋਣ ਚਾਹੇ ਆਪਣੇ ਹੋਰ ਕੋਈ ਜ਼ਰੂਰੀ ਘਰ ਦੇ ਕੰਮ ਹੋਣ ਤਾਂ ਮੌਸਮ ਦੇ ਅਨੁਸਾਰ ਇਸ ਕੰਮ ਕਹਿੰਦੇ ਆਹ
2: ਕਰਨੇ ਨੇ। ਜੀ,
3: ਔਰ ਇਸ ਦੇ ਬਾਅਦ ਉਹਨਾਂ ਚੱਲਣਾ ਕਿਸਾਨ ਸਾਥੀਓ ਕਾਂਗੜਾ ਸਬਜ਼ੀ ਮੰਡੀ ਦੇ ਥੋਕ ਭਾਵ ਦੀ ਤਰਫ, ਤਾਂ ਸਾਰ ਦੇ ਪਹਿਲੇ ਗੱਲ ਕੀਤੀ ਜਾਏ ਤਾਂ ਅੱਜ ਆਲੂ ਰੇ ਨੇ 10 ਦੇ 20 ਰੁਪਏ ਪ੍ਰਤੀ ਕਿਲੋ, ਪਿਆਜ਼ 34 ਦੇ 35, ਟਮਾਟਰ 15 ਦੇ 30 ਰੁਪਏ ਪ੍ਰਤੀ ਕਿਲੋ, ਲਸਣ ਰਿਹਾ 180 ਦੇ 200 ਰੁਪਏ ਪ੍ਰਤੀ ਕਿਲੋ, ਅਦਰਕ 200 ਦੇ 210 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 65 ਦੇ 70, ਅਰਬੀ 25 ਦੇ 30, ਖੀਰਾ ਰਿਹਾ 20 ਦੇ 22 ਰੁਪਏ ਪ੍ਰਤੀ ਕਿਲੋ, ਮਟਰ 105 ਦੇ 110, ਫੁੱਲ ਗੋਭੀ 40 ਦੇ 55, ਬੰਦ ਗੋਭੀ 20 ਦੇ 28, ਬੈਂਗਣ 30 ਦੇ 36, ਕੱਦੂ 15 ਦੇ 20, ਮੂਲੀ ਰੀ 23 ਦੇ 25, ਟਿੰਡਾ 45 ਦੇ 50, ਪਾਲਕ 35 ਦੇ 40, ਕਹਿੰਦੇ ਹਰੀ ਮਿਰਚ ਰੀ 30 ਦੇ 35, ਧਨੀਆ 200 ਦੇ 250 ਰੁਪਏ ਪ੍ਰਤੀ ਕਿਲੋ, ਤੋਰੀ 30 ਦੇ 32, ਭਿੰਡੀ ਰੀ 30 ਦੇ 48 ਰੁਪਏ, ਗੀਆ 30 ਦੇ 50, ਕਹਿੰਦੇ ਕਰੇਲਾ 30 ਦੇ 45, ਫਰਾਸ ਬੀਨ 60 ਦੇ 70, ਗਾਜਰ 25 ਦੇ 30, ਕਹਿੰਦੇ ਮਸ਼ਰੂਮ 150 ਦੇ 160 ਰੁਪਏ ਪ੍ਰਤੀ ਕਿਲੋ।
2: ਜੀ,
3: ਕਹਿੰਦੇ ਗੱਲ ਕੀਤੀ ਜਾਏ ਫਲਾਂ ਦੀ ਤਾਂ ਸੇਬ ਰੇ ਨ 100 ਦੇ 180 ਰੁਪਏ ਪ੍ਰਤੀ ਕਿਲੋ, ਕੇਲਾ ਰੇ 50 ਦੇ 60 ਰੁਪਏ ਪ੍ਰਤੀ ਦਰਜਨ, ਅਨਾਰ 100 ਦੇ 110, ਅਨਾਨਾਸ 35 ਦੇ 40, ਅਮਰੂਦ 80 ਦੇ 90, ਕਹਿੰਦੇ ਮੌਸਮੀ 50 ਦੇ 60, ਪਪੀਤਾ ਰੇ 45 ਦੇ 50 ਰੁਪਏ ਪ੍ਰਤੀ ਕਿਲੋ, ਕਹਿੰਦੇ ਅੰਬ ਜਿਹੜਾ ਤੋਤਾ ਹੈ ਉਹ ਰਿਹਾ 50 ਦੇ 60, ਕਹਿੰਦੇ ਅੰਬ ਜਿਹੜਾ ਦੁਸ਼ਹਿਰੀ ਅਸੇ ਹੈ 40 ਦੇ 60 ਰੁਪਏ ਪ੍ਰਤੀ ਕਿਲੋ, ਕਹਿੰਦੇ ਨਿੰਬੂ 60 ਦੇ 70, ਕਹਿੰਦੇ ਨਾਸ਼ਪਤੀ ਦੀ ਗੱਲ ਕੀਤੀ ਜਾਏ ਤਾਂ 100 ਦੇ 150 ਰੁਪਏ ਪ੍ਰਤੀ ਕਿਲੋ।
2: ਜੀ, ਤਾਂ ਦੇਖਾ ਆਹਾਂ ਦੇ ਬੜਕਾ ਜਾਂ ਝੋਰਾ ਸਬਜ਼ੀ ਮੰਡੀ ਦੇ ਥੋਕ ਭਾਅ ਤੁਹਾਂ ਤੱਕ ਪਹੁੰਚਾਈਤੇ ਨੇ, ਕਹਿੰਦੇ ਹੁਣ ਸਮਾਂ ਵੀ ਥੋੜ੍ਹਾ ਥੋੜ੍ਹਾ ਘੱਟਦਾ ਚੱਲਿਆ, ਤਾਂ ਆਹਾਂ ਬਿਲਕੁਲ ਵੀ ਦੇਰ ਨਹੀਂ ਕਰਨੀ ਹੈ, ਕਹਿੰਦੇ ਜਾਂਦੇ ਜਾਂਦੇ ਆਪਣੇ ਇਸ ਕਾਰਜਕ੍ਰਮ ਵਿੱਚ ਕਹਿੰਦੇ ਟਿਆਲੇ ਵਿੱਚ ਲਗਾਉਣੀ ਹੈ ਰੌਣਕ, ਤਾਂ ਆਹ ਸੁਣਦੇ ਨੇ ਮਿੱਠਾ ਦਿਆ ਪਿਆਰਾ ਦਿਆ ਲੋਕ ਗੀਤ।
3: ਜੀ,